ਸੁਨੀਲ ਅਜੀਤ ਸਿੰਘ ਗਾਇਨ ਮੇਗੀ ਤੇ ਆਸਿਮ ਫਲੋਟ ਵੈਟਨ ਸਰਨੇ ਵਾਕਵਾਗੀ ਹਦਵਤੇ ਗੰਭੀਰਤ ਐਵਿਚ ਤੰਸ ਸਸਿਲਕ ਦਿਨ ਅਤਿਸ਼ਯ ਸੌਂਦਰਯਮਤ ਗੀਤਕ ਮੇ ਮੋਤੇ ਲੰਕਾ ਰਾਡੀਓ ਵਿੱਚ ਉਬ ਇਨਵੈਂ ਗਿਨੇ ਅਪੀ ਸੂਦਾਨ ਕਵਿ ਰਸੇ ਸੰਗੀਤ ਰਸੇ ਸਹ ਸੁਨੀਲ ਅਜੀਤ ਸਿੰਘ ਗੇ ਅਪੂਰੂ ਹਾਂਡੇ ਮੈਜਿਕ ਇੱਕ ਇਕਟ ਮਿਸ਼ਰ ਵੇਲਾ ਅਪੇ ਸਿੱਤਰ ਨਿਵੀ අපි සිතට නිවි සනසිල්ලක් දෙන අමරණීය ගීතයක්. ඔබේ සිත නිවි සංසුන් වී ඔබේ දවසට සෞන්දර්යයක් වෙන්න දැන් හෙමින් සැරේ සවන් දෙන්න මේ ගීතයට. මේ සුනිල් එදිරිසිංහ